0: ਇਹ ਡੋਂਗਾ ਧੀਰੇ ਧੀਰੇ ਧੀਰੇ ਧੀਰੇ ਡੋਂਗਾ ਲਾ ਬੜਾਵੇ ਧੀਰੇ ਧੀਰੇ ਦਿਲ ਕੇ ਮਹਾਨ ਦੀ ਮਾਂ
1: ਬੜੀਆ ਬੜੀਆ ਬੜੀਆ
2: ਬੜੀਆ
0: ਬਿਜਲੀ ਕੜਕੀ ਬਾਦਰ ਗਰਜ ਹੀ ਤਬ ਸੰਸੂ ਕੇ ਡਰ ਉਠੀ ਬਿਜਲੀ ਕੜਕੀ ਬਾਦਰ ਗਰਜ ਹੀ ਤਬ ਸੰਸੂ ਕੇ ਡਰ ਉਠੀ ਥਾਮ ਲਵੇ ਤੁਰ ਡੂੰਗਾ ਲਾਤੇ ਜਬ ਪੀਰਾ ਕੇ ਲਹਿਰਾ ਉਠੀ ਮੰਜਧਾਰਾ ਮਾਂ ਭਵਰ ਜਬਾਹੀ ਮੰਜਧਾਰਾ ਮਾਂ
1: ਭਵਰ ਜਬਾਹੀ
0: ਮੰਜਧਾਰ